0: Punjabi swag is on.
1: Hey, hey, ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ, ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ ਨਾ ਦਿਲ ਮੰਗੀਏ।

0: Breakfast Show with Vijay and Pooja.
1: Brought to you by Fortune. With whole grains and essential vitamins, Fortune fuels every win, big or small. Bring home the fortune. And Harrington Living at Bedzaras Manco. English heritage inspired furniture for everyday luxury living.
0: Keep calm because Punjabi swag is on. On.
2: ਤੇਰੇ ਉੱਤੇ ਅੱਖ ਰੱਖੀਏ ਤੇਰੇ ਬਿਨਾਂ ਏਰੀਏ 'ਚ ਹੋਰ ਕੁੜੀ ਦਾ ਨਾ ਦਿਲ ਮੰਗੀਏ ਤੇ